ਤੇ ਦ ਦੁਆਣੋ ਇਲਾਜੂ ਨਾ ਨਾ ਉਮੀਦ ਸ਼ੂ ਬਿਮਾਰਾਂ ਨੂੰ ਦੁਪਾਰਾ ਦ ਉਮੀਦ ਜ਼ੇਰੇ ਹੈਦਰ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਖੋ ਪੇ ਖਬਰ ਨ ਬਲਕਿ ਦ ਹੈਦਰ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਬ੍ਰਾਂਚ ਓਸਤਾ ਸੁਪਖਾਰ ਸਵਾਬਈ ਕੀ ਪ੍ਰਾਨਿਸ਼ਤ ਸ਼ੁਵਿਧਾ ਕਤਾ ਸੁਕੂ।